तना सिम बॉय हुंग हारे था बोताई ओय पोमी तबो पेतिम आय पियंग पाय हेनानी पोमी कंचनली स्वादी को तोन दाई मैं पैसाई कु बो हेन नाव पान नाव पुन तान को दाई सोय ने नो ตาตกหยาดหน่อยพอแล้วปล่อยกันไรนี่ก็มาอีกตอนนี้แล้วเต็มทีสิพาเป็นกำผู้ใดเว้นมันได้สั่งสันเอาไว้ลงเงินไว้บ่ล้อสาญาลูกแดงคอยหาที่แกนอายเฉลียว